ਕੁੜੀਆਂ ਸਾਡੀ ਗਲੀ ਚ ਰਹਿੰਦੀਆਂ, ਇੱਕ ਪਤਲੀ ਇੱਕ ਭਾਰੀ। ਉਹ ਭਾਰੀ ਦਾ ਤੇ ਵਿਆਹ ਹੋ ਗਿਆ, ਪਤਲੀ ਲੱਗੇ ਪਿਆਰੀ। ਕਿ ਦਾਲ ਮੈਂ ਨਮਕ ਭੁੱਲ ਗਈ, ਕਿ ਦਾਲ ਮੈਂ ਨਮਕ ਭੁੱਲ ਗਈ। ਜਦ ਖਿੱਚ ਕੇ ਉਹ ਜਦ ਖਿੱਚ ਕੇ ਛੇੜੇ ਨੇ ਅੱਖ ਮਾਰੀ।